ਪਿਰਿਆ ਸੋਨੇ ਹੋ ਕਿਉਂ ਸੱਜਣ ਮਿਲੈ ਪਿਆਰਿਆ ਹਉ ਢੂੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ ਸਤਿਗੁਰ ਮੈਂਡਾ ਮਿੱਤ ਹੈ ਜੇ ਮਿਲੈ ਤਾਂ ਇਹੋ ਮਨਵਾਰਿਆ ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ ਨਾਨਕ ਹਉ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ ਭਵਾਨ ਮਿਲਾਵੇ ਅੱਜ ਮੈਂ ਪਰ ਮਿਲ ਮਿਲਾਵੇ ਹਾਂ ਜਿਉ ਕਰੀ ਤਿਸ ਵਿਟੋ ਚੌ ਖੰਨੀਐ ਜੋ ਮੈਂ ਪ੍ਰੀ ਦਿਖਾਵੇ ਨਾਨਕ ਹਰ ਹੋਏ ਦਿਆਲ ਤਾਂ ਗੁਰਪੂਰਾ ਮੇਲਾਵੇ ਅੰਤਰ ਜੋਰ ਹਾਂ ਮੈਂ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸੇ ਆਪਣੀ ਸੋ ਚੱਲੈ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਏ ਜਿੰਨੀ ਸਤਿਗੁਰ ਮੰਨਿਆ ਹੋ ਤਿਨ ਕਹਿ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅੰਦਰ ਰਹੇ ਲਿਵਲਾਏ ਜਿਨ੍ਹਾਂ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਹੀਸੀ ਹੈ ਜਿਨ੍ਹਾਂ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ ਜਾਂ ਸੋ ਦੇਖਣੇ ਆਪਣਾ ਨਾਨਕ ਥੀਵਨ ਪੀ ਹਰੇ ਜਿਨ੍ਹਾਂ ਗੁਰਮੁਖੀ ਅੰਦਰ ਨੇ ਹੋ ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅਤੈ ਡੇਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈ ਹੈ ਅੰਦਰ ਰਹੇ ਆਨੰਦ ਨਾਨਕ ਸਾਹਿਬ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈ ਹੈ ਜਿਨ੍ਹਾਂ ਅੰਦਰ ਸੱਚਾ ਨੇ ਹੋ ਕਿਉਂ ਜੀਵਨ ਪ੍ਰੀ ਵਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲਿਹੋ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਰ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿੰਨ ਕੇ ਮੁਖ ਸਾਧੂ ਜਲੇ ਤੇ ਸੱਚੇ ਦਰਬਾਰ ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਰਜਣਹਾਰ ਗੁਰਪੀਰਾਂ ਕੀ ਚਾਕਰੀ ਮਹਾਂਕਰਣੀ ਸੁਖਸਾਰ ਨਦਰ ਕਰੇ ਜਿਸੇ ਆਪਣੀ ਤਸਲਾਏ ਹੇਤ ਪਿਆਰ ਸਤਿਗੁਰ ਕੀ ਸੇਵਾ ਲੱਗਿਆ ਭੌਜਲ ਤਰੈ ਸੰਸਾਰ ਮਨ ਚੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ ਦਰਗਹਿ ਲੇਖਾ ਮੰਗੀਐ ਕੋਈ ਅੰਤਰਾ ਸਕੀ ਛਡਾਏ ਬਿਨ ਨਾਵੇਂ ਸਭ ਦੁੱਖ ਹੈ ਦੁਖਦਾਈ ਮੋਹ ਮਾਏ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮਾ ਰਾਧੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੋ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵਲਾਏ ਨਾਨਕ ਕਿਰਪਾ ਕਰੇ ਜਨੀ ਉੱਪਰ ਤਿੰਨਾ ਹੁਕਮੇ ਲਏ ਮਿਲਾਏ ਮਨਮੁਖ ਹੁਕਮ ਨਾ ਬੁੱਝੇ ਬੱਪੜੀ ਨਿਤ ਹਉਮੈ ਕਰਮ ਕਮਾਏ ਵਰਤ ਨੇਮ ਸੋ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰਾਂ ਕੁਸ਼ੁੱਧ ਮਾਇਆ ਮੋਹਿ ਬੇਦੇ ਜੋ ਹਸਤੀ ਛਾਰ ਉਡਾਏ ਜਿਨੇ ਉਪਾਏ ਤਿਸੈ ਨਾ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀ ਭਈ ਮਨ ਮਾਨਿਆ ਅੰਦਨ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ਼ ਦੇਖੈ ਸਭ ਆਏ ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ਼ਨਾ ਭੁੱਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ ਨਾਨਕ ਕਰਮ ਪਾਇਆ ਤਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪ੍ਰਿਆ ਸੋ ਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਹਰ ਹਉ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ ਜਿਨ੍ਹਾਂ ਇਕ ਮਨ ਇਕ ਚਿੱਤ ਆਇਆ ਸਤਿਗੁਰ ਸਿਉ ਚਿਤ ਲਾਏ ਤਿਨਕੀ ਦੁੱਖ ਭੁੱਖ ਹਉ ਮੈਂ ਵੱਡਾ ਰੋਗ ਗਿਆ ਨਿਰਦੁੱਖ ਭਏ ਲਿਵਲਾਏ ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੈ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੈ ਆਹਾਰ ਬਿਖਮਾਇਆ ਤਨ ਸੰਚ ਮਰੈ ਅੰਤ ਹੋਏ ਸਭਸ਼ਾਰ ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾ ਦੈ ਬਾਹਰਾ ਇੰਨੀ ਹੁਕਮ ਨਾ ਬੁੱਝਿਆ ਜਾਏ ਨਾਨਕ ਹੁਕਮੈ ਬੁੱਝਿਆ ਤਿੰਨਾ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ ਸਭ ਕਿਛ ਤਿਸ ਤੇ ਹੋਇਆ ਜੋ

ਜਾਏ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ। ਗੁਰਮਤੀ ਨਾਮ ਨਿਰਮਲੋ, ਨਿਰਮਲ ਨਾਮ ਤੇ ਆਏ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ। ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਨਾਨਕ ਸਤਿਗੁਰ ਤਿਨ ਕੋ ਮੇਲਿਓਨ, ਜਿਨ ਤੁਰ ਮਸਤਕ ਭਾਗ ਲਿਖਾਏ। ਅੰਦਰ ਤਿਸਨਾ ਅੱਗ ਹੈ, ਮਨਮੁਖ ਭੁੱਖ ਨਾ ਜਾਏ। ਮੋਹ ਕੁਟੰਬ ਸਭ ਕੂੜ ਹੈ, ਕੂੜ ਰਿਆ ਲਿਪਟਾਏ। ਅੰਦਿਨ ਚਿੰਤਾ ਚਿੰਤਵੈ, ਚਿੰਤਾ ਬੱਧਾ ਜਾਏ। ਜੰਮਣ ਮਰਨਾ ਚੁੱਕਈ, ਹਮੈ ਕਰਮ ਕਮਾਏ। ਗੁਰਸਰਣਾ ਹੀ ਉਬਰੈ, ਨਾਨਕ ਲੈ ਛਡਾਏ। ਸਤਿਗੁਰ ਪੁਰਖ ਹਰ ਧਿਆਏ ਦਾ, ਸਤਸੰਗਤ ਸਤਿਗੁਰ ਪਾਏ। ਸਤਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮੇਲਾਏ। ਇਹੋ ਭਉ ਜਲ ਜਗਤ ਸੰਸਾਰ ਹੈ, ਗੁਰਬੋਇਥ ਨਾਮ ਤਰਾਏ। ਗੁਰਸਿੱਖੀ ਪਾਣਾ ਮੰਨਿਆ, ਗੁਰਪੂਰਾ ਭਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇਹੇ, ਹਮ ਪਾਪੀ ਪੀ ਗਤ ਪਾਹੇ। ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਜਮ ਕੰਕਰ ਮਾਰ ਬਿਧਾਰਿਆਂ ਨੂੰ, ਹਰ ਦਰਗਹਿ ਲੈ ਛਡਾਏ। ਗੁਰਸਿੱਖਾਂ ਨੂੰ ਸਭ ਆਸ ਹੈ, ਹਰ ਤੁੱਠਾ ਮੇਲ ਮਿਲਾਏ। ਗੁਰਪੂਰੇ ਹਰ ਨਾਮ ਦਿੜਾਇਆ, ਜਿਨ ਵਿੱਚੋਂ ਭਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦਿਖਾਇਆ। ਹਉ ਮੈਂ ਮਾਰੇ ਇਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਗੁਰਮਤੀ ਜਮ ਜੋਹੇ ਨਾ ਸਕੈ, ਸੱਚੈ ਨਾਏ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ। ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖਿਨ ਮਰ ਜਾਇਆ। ਮਨ ਅੰਤਰ ਹਉ ਮੈਂ ਰੋਗ, ਭਰਮ ਪੂਲੇ ਹਉ ਮੈਂ ਸਾਖਤ ਦੁਰਜਨਾ। ਨਾਨਕ ਰੋਗ ਗਵਾਏ, ਮਨ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨਸ ਰਾਤ। ਹਰ ਰਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭਈ। ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤਿਗੁਰ ਨਾਮ ਦਿੜਾਇਆ, ਮਨ ਅੰਤ ਨਾ ਕਾਹੂੰ ਡੋਲੇ। ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਤੇ ਸਹੀ ਜੇ ਮੁਖ ਨਾ ਮੋੜਨ, ਜਿਨੀ ਸੰਜਾਤਾ ਸਾਈ। ਚੜ ਚੜ ਪਵਦੇ ਕੱਚੇ ਬਿਰਹੀ, ਜਿਨਾ ਕਾਰਨ ਆਈ। ਧਣੀ ਵਿਹੂਣਾ ਪਾਠ ਪਟੰਬਰ, ਪਾਹੀ ਸੇਤੀ ਜਾਲੇ। ਤੂੜੀ ਵਿੱਚ ਲੋਡੰਦੜੀ ਸੋਹਾ, ਨਾਨਕ ਤੈ ਸਹਿਨਾਲੇ। ਗੁਰ ਕੈ ਸਬਦਾ ਰਾਧੀਐ, ਨਾਮ ਰੰਗ ਬੈਰਾਗ। ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹੋ ਰਾਗ। ਜਾਮੂ ਇੱਕ ਤਾਂ ਲੱਖ ਤਉ ਜਿੱਤੀ, ਪਿੰਨਣੇ ਦਰ ਕਿੱਤੜੇ। ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਸੋਰਠ ਸੋਰ ਅਸ ਪੀਜੀਐ, ਕਬੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ, ਦਰਗਹਿ ਨਿਰਮਲ ਸੋਏ। ਜੋ ਪ੍ਰਭ ਰੱਖੇ ਆਪ, ਤਿਨ ਕੋਈ ਨਾ ਮਾਰਈ। ਅੰਦਰ ਨਾਮ ਨਿਧਾਨ, ਸਦਾ ਗੁਣ ਸਾਰਈ। ਏਕਾ ਟੇਕਿਆ ਗਮ, ਮਨ ਤਨ ਪ੍ਰਭ ਧਾਰਈ। ਲੱਗਾ ਰੰਗਿਆ ਪਾਰ, ਕੋ ਨਾ ਉਤਾਰਈ। ਗੁਰਮੁਖ ਹਰ ਗੁਣ ਗਾਏ, ਸਹਿ ਸੁਖ ਸਾਰਈ। ਨਾਨਕ ਨਾਮ ਨਿਧਾਨ, ਹਿਰਦੈ ਉਰਹਾਰਈ। ਕਰੇ ਸੋ ਚੰਗਾ ਮਾਨ, ਦੁਈ ਗਣਤ ਲਾਹੇ। ਆਪਣੀ ਨਜ਼ਰ ਨਿਹਾਲ, ਆਪੇ ਲਹਿਓ ਲਾਏ। ਜਨ ਦੇਹੋ ਮਤੀ ਉਪਦੇਸ਼, ਵਿੱਚੋਂ ਭਰਮ ਜਾਏ। ਜੋ ਤੁਰ ਲਿਖਿਆ ਲੇਖ, ਸੋਈ ਸਭ ਕਮਾਏ। ਸਭ ਕਛ ਤਿਸਦੈ ਵਸ, ਦੂਜੀ ਨਾਹੀਂ ਜਾਏ। ਨਾਨਕ ਸੁਖ ਅਨੰਦ ਭਏ, ਪ੍ਰਭ ਕੀ ਮਨ ਰਜਾਏ। ਗੁਰਪੂਰਾ ਜਿਨ ਸਿਮਰਿਆ, ਸੇਈ ਭਏ ਨਿਹਾਲ। ਨਾਨਕ ਨਾਮ ਆਰਾਧਣਾ, ਕਾਰਜ ਆਵੈ ਰਾਸ। ਪਾਪੀ ਕਰਮ ਕਮਾਵੰਦੇ, ਕਰਦੇ ਹਾਏ ਹਾਏ। ਨਾਨਕ ਜਿਉ ਮੱਥਨ ਮਾਧਾਣੀਆਂ, ਤਿਉ ਮੱਥੇ ਧਰਮ ਰਾਏ। ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵੈ, ਕੀਤੋ ਪਵਨ ਪੁਨੀਤ। ਖੁਬੜੀ ਕੁਥਾਏ, ਮਿੱਠੀ ਗਰਣ ਕੁਮੰਤਰੀਆ। ਨਾਨਕ ਸੇਈ ਉਬਰੇ, ਜਿੰਨਾ ਭਾਗ ਮਥਾਹੇ। ਸੁਤੜੇ ਸੁਖੀ ਸਵੰਨ, ਜੋ ਰਤੇ ਸਹਿ ਆਪਣੈ। ਪ੍ਰੇਮ ਵਿਸ਼ੋਹਾ ਤਣੀ ਸੌ, ਅੱਠੇ ਪਹਿਰ ਲਵੰਨ। ਸੁਤੜੇ ਅਸੰਖ, ਮਾਇਆ ਝੂਠੀ ਕਾਰਣੇ। ਨਾਨਕ ਸੇਜਾ ਗੰਨ, ਜੇ ਰਸਨਾ ਨਾ ਮੋਚਾਰਣੇ। ਮ੍ਰਿਗ ਤਿਸਨਾ ਪੇਖ ਭੁੱਲਣੇ, ਮੁੱਠੇ ਨਗਰ ਗੰਧਰਬ। ਜਿੰਨੀ ਸਾਚਾ ਰਾਧਿਆ, ਨਾਨਕ ਮਨ ਤਨ ਫੱਬ। ਪਤ ਤੇ ਉਧਾਰਣ ਪਾਰ ਬ੍ਰਹਮ, ਸਮਰੱਥ ਪੁਰਖ ਅਪਾਰ। ਜਿਸੈ ਉਧਾਰੇ ਨਾਨਕਾ, ਸੋ ਸਿਮਰੈ ਸਿਰਜਣਹਾਰ। ਦੂਜੀ ਛੋੜ ਕੋ ਆਟੜੀ, ਇਕ ਸੌ ਚਿਤ ਲਾਏ। ਦੂਜੈ ਭਾਵੀ ਨਾਨਕਾ, ਵਹਿਣ ਲੁੜੰਦੜੀ ਜਾਏ।
ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੈ ਗਵਾਰ ਨਾਨਕ ਹਰ

ਤੇ ਚਿਰ ਮੂਲ ਨਾ ਥੋੜੀਂਦੋ ਜਿਚਿਰ ਆਪ ਕਿਰਪਾਲ ਸਬਦਿਆ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਖੰਭ ਵੇ ਕਾਂਦੜੇ ਜੇ